ਨੂੰ ਤੋੜ ਚਿਕ ਹਜਿਕ ਫਿੰਗ ਸੇਤੰਗ ਦਿਆਂ ਨੂੰ ਸਭਸੇ ਮਤਿ ਨਾਸਾਏ ਸਾਇੰਟਿਸਟ ਹੁਣ ਜ਼ਰੇ ਦੁਨੀਆ ਤੇ ਕਿਆ ਕਹੂੰਸ ਦਿਨ ਬਾ ਦਿਨ ਦਿਆਨਾ ਖੋਜ ਪਿਆ ਯੁੱਤ ਕਿ ਮਾਰਸੀ ਕਾਗਜ਼ ਅੱਲਾ ਇਨਸਾਨੀ ਬਸਤੀ ਬਸਾਈ ਬੇ ਖਲੁਕਸ ਬਾ ਛੋਕ ਦਿਆ ਚੋਤਲਾ ਤਾਂ ਪਤਾ ਯੁੱਤ ਕਿ ਅਕਸਰ ਪ੍ਰਾਈਵੇਟ ਮਤਿ ਦੁਨੀਆ ਤੇ ਕਿਆ ਦੀ ਪੂਰਾ ਸਪੇਸ ਟੈਕਨੋਲੋਜੀ ਪ੍ਰਾਈਵੇਟਾਈਜ਼ ਸੋਸੋਤ ਦਿਆਂ ਨੂੰ ਕਿ ਕੰਪਨੀ ਖਚੀ ਗਿਓ ਜੈਸੇ ਕਿ ਤਾਂ ਸਪੇਸ ਸਪੇਸ ਸੈਕਸ ਇਨੰਗ ਦੇ ਹੋਈ ਗਾਵੀ ਮਾਲਿਕ ਪੋ ਅਸ਼ੀ ਪਾਓ ਐਲਨ ਮਸਕ ਜ਼ਰੇ ਜ਼ ਬਾਤ ਖੁਸ ਦੁਨੀਆ ਤਾਨੁਕ ਇੱਕ ਬਹੁਤ ਬੜਾ ਸਪਨੇ ਖੁਰੇ ਸੌਂਸੇ ਦੁੱਖ ਜੋ ਕਿ ਖੁਸ ਜ਼ਰੇ ਦੁੱਖ ਕਿ ਅਗਲੇ 20-30 ਸਾਲ ਅਨੁਕ ਖੁਸ ਖੁਰੀ ਦਾ ਕੰਪਨੀ ਖਰਚੇ ਕਾ ਇਨਸਾਨ ਦੇ ਮਾਰਸੀ ਗੋਥੋਗੇ ਕਾ ਬਸਾਈ ਵੀ ਕੋਸ਼ਿਸ਼ ਨੀ ਮਾਰਸੀ ਕੰਗਾ ਤੰਗਾ ਇਹ ਇਨਸਾਨੀ ਜ਼ਿੰਦਗੀ ਚੰਗ ਇਮਕਾਨਾ ਚਿਓ ਤਮਿਤ ਜ਼ਰਬਾਨਾ ਇਮਕਾਨਾ ਚਿਕ ਹਚਿਕ ਤਾਂਗਾ ਤਸ ਮਾਰ ਸਿਕ ਧਰਤੀ ਕਮਾ ਸੀ ਸਥੋ ਪੇ ਕਾਂਗਾ ਤਸ ਚੀਚੀ ਹੋ ਤਿੰਨ ਚੁੱਕ ਚੀਚੀ ਅਲਦਾਨੀ ਹੋ ਤਿੰਨ ਚੁੱਕ ਮਾਰ ਸਿਕ ਅਤੀ ਫਿਆ ਅਤਿ ਸਰਵਾਈਵਲ ਫਿਆ ਇਨਸਾਨੀ ਜ਼ਿੰਦਗੀ ਸਰਵਾਈਵਲ ਫਿਆ ਚੰਗ ਦੇ ਕਾਂਗਾ ਤਾਂਗਾ ਇਮਕਾਨਾ ਚਿਕ ਹੋ ਤਿੰਨ ਚੁੱਕ ਮੈਂ ਤਿੰਨ ਚੁੱਕ ਦੋਲ ਤੇ ਫਿਆ ਗਾ ਤਸ ਮਾਰ ਸੇ ਬਾਰੇ ਆਜ਼ਾ ਸ਼ਿਕ ਯਨ ਤਾਂ ਸਖ ਪਾ ਸਪੇਰੇ ਖਚਿਕ ਲੈਪ ਚੁਕੇ ਮਾਰ ਜ਼ਰ ਨਾ ਮਾਰ ਸਿਕ ਗਾ ਤਾਂਗਾ ਸਭਸੇ ਪਹਿਲਾ ਨਾ ਅਰਗੋਸ ਜੂ ਗਾ ਤਾਂ ਅਰਗੋਸ ਪੀ ਹਵਾ ਛੂ ਗਾ ਤਾਂ ਸਰਵਾਈਵ ਛੇ ਟੈਂਪਰੇਚਰ ਅਤਾਂ ਚੀ ਚੀ ਕੰਡੀਸ਼ਨ ਵਸ ਪਤਨਾ ਅਤਿ ਇਨਸਾਨੀ ਜ਼ਿੰਦਗੀ ਫਿਲਾ ਦੇ ਕੰਡੀਸ਼ਨ ਉਨਗਾਤੇ ਸਥੋ ਬਿੰਦੋ ਮਿੰਦੂ ਗਲਤਾਰ ਬਸ ਸਭਸੇ ਪਹਿਲਾ ਅਤੇ ਇਸ ਨਗਤੀ ਬੁਨਿਆਦੀ ਜ਼ਰੂਰੀਅਤ ਚਨ ਜ਼ਰੂਰਤ ਚਿਕ ਚਿਕ ਜੋ ਛੂ ਅੱਛਾ ਛੂ ਅਤਾਂ ਮਾਰ ਸੇ ਕਹੀਓ ਤਾਂ ਮੈਂ ਜ਼ਰਬਾਨਾ ਬਹੁਤ ਸਾਰੇ ਖੋਜ ਕਰ ਖੋਜ ਬਸ ਹੈ ਨਾ ਖੋਜ ਕਰਤਾ ਹੂੰ ਨਿਜ਼ਰ ਬਚਨ ਤੋ ਗਤਾਂ ਦੁਨੀਆ ਭਰੀ ਅਤਿ ਵੋਯੇਜਰ ਕਲੋ ਜੈਸੇ ਕਿ ਅਤਿ ਹਿੰਦੁਸਤਾਨ ਅਨੋਨਾ ਮੰਗਲਿਆਨ ਕਲਸਪਿਨੰ ਅੱਜ ਸੇ ਕੁਛ ਸਾਲ ਪਹਿਲੇ ਔਰ ਦਨਾ ਚੁਖਲਾ ਅਮਰੀਕਾ ਨਾਸਾ ਪਾਸ ਵੋਯੇਜਰ ਦੋ ਬਚਕਸਨਾ ਸਾਲ ਚਿਕ ਲੋਕ ਹਚਿਕ ਦੁਨ ਲਗਾ ਲੋਤ ਪਿਨੰ ਦੋਨਾਂ ਨਾ ਖੋਂ ਇਸ ਖੋਜ ਬਸ ਫਿੰਗ ਸੇ ਦੁ ਕਿ ਮਾਰਸੇ ਕਾ ਛੂ ਥੋ ਬਸ ਹੋਂ ਜ਼ਰੇ ਨੀ ਛੂ ਗਾ ਰੋਂ ਮਾਤ ਮਾਰਸੇ ਕਾ ਜ਼ਰਨਾ ਕਾ ਤੋ ਮਾਰਸੇ ਐਟਮੋਸਫੇਅਰ ਯਾ ਨੋ ਇੱਕ ਪਰਸਨ ਹੀ ਹਿਸਾਬ ਚਿਕ ਮੇਤ ਪੰਗ ਅਤਿ ਦੁਨੀਆ ਤੀ ਐਟਮੋਸਫੇਰਿਕ ਪ੍ਰੈਸ਼ਰ ਹੀ ਇੱਕ ਪਰਸਨ ਹੀ ਠਿਕ ਚਿ ਮੇਤ ਪਮੇਤ ਪੰਚੁ ਮਤਲਬ ਪੁਜ਼ਰਨਾ ਕਾ ਤੋ ਅਤਿ ਦੁਨੀਆ ਤੀ ਐਟਮੋਸਫੇਰਿਕ ਪ੍ਰੈਸ਼ਰ ਜ਼ਰਨਾ ਅਤਿ ਖਲਾਈ ਦਬਾਉ ਚੁ ਚੁ ਚੁ ਹਵਾਈ ਦਬਾਉ ਚਿਕ ਤੇ ਹਵਾਈ ਦਬਾਉ ਹੀ ਇੱਕ ਪਰਸਨ ਮੇਤ ਪੰਗ ਅਤਿ ਮਾਰਸੇ ਕਾ ਅਪਨਾ ਤੰਗ ਜ਼ਿੰਦਿਆਰਾ ਇੱਕ ਪਰਸਨ ਐਟਮੋਸਫੇਰਿਕ ਪ੍ਰੈਸ਼ਰ ਪੀ ਕੰਗਾ ਤੰਗ ਦੇ ਕਾ ਜ਼ਿੰਦਗੀ ਛੋਕ ਸਮਨਾ ਕਾ ਤੋ ਦੋ ਅਤਿ ਫਿਲਾ ਇਮਕਾਨ ਚੀ ਮੇਤ ਪੈਨ ਕਿਉਂਕਿ ਅਤਿ ਬੋਡੀ ਨੰਗੋਸ ਲੰਗ ਫਲੂਡ ਯੋਤ ਅਤਿ ਬੋਡੀ ਨੰਗੋਸ ਲੰਗ ਅਤਿ ਹਵਾ ਯੋਤ ਦੀ ਹਵਾ ਨਾ ਫਲੂਡ ਹੀ ਬੋਇਲਿੰਗ ਪੁਆਇੰਟ ਪੁੰਗਾ ਤੰਗਾ ਯੋਕ ਤੋ ਲੈਪਚਿਨ ਜੂ ਯੋਕ ਤੋ ਜ਼ਰਬਾਨਾ ਕਮ ਤਾਪਮਾਨ ਕੇ ਛਚਿਨ ਐਟਮੋਸਫੇਰਿਕ ਪ੍ਰੈਸ਼ਰ ਐਟਮੋਸਫੇਰਿਕ ਪ੍ਰੈਸ਼ਰ ਨਾ ਅਤਿ ਬੋਇਲਿੰਗ ਪੁਆਇੰਟ ਆਫ ਕਿਸੀ ਵੀ ਲਿਕੁਇਡ ਜੋ ਹੈ ਉਹ ਡਾਇਰੈਕਟਲੀ ਅਤਾਂ ਲਿੰਗ ਹੋਮਾਤ ਅਬ ਦੇਖ ਐਟਮੋਸਫੇਰਿਕ ਪ੍ਰੈਸ਼ਰ ਮੇਤ ਪੀ ਥਿਕ ਨਾ ਤਾਂਗਾ ਅਤਿ ਰਗੋਗਾਂ ਯੂਤ ਪੀ ਫਲੂਟ ਉਨ ਜਲਦੀ ਖੁਲਚਿਨ ਚੂ ਜੂ ਸਾਥ ਹੀ ਸਾਥ ਨਤੀ ਰਗੋਗਾਂ ਇਹ ਨੰਗੋਸ ਲਵਤ ਖਾਨੀ ਗੇਸ ਹੋਣੀ ਪ੍ਰੈਸ਼ਰ ਪੋ ਬਾਹਰ ਲਾ ਪ੍ਰੈਸ਼ਰ ਕਾ ਮਤ ਪਨਾ ਬੜਾਈ ਸੋਸੇ ਅਤਿ ਰਗੋਗਾਂ ਫੁਲਾਈ ਸੋਸੇ ਰਗੋਗਾਂ ਨਤੀ ਸਰਵਾਈਵ ਛਾ ਚਮੇਨ ਚੁਕ ਜੂਆ ਦਾਨਾ ਚੁਕਲਾ ਅਦੇ ਮਾਰਸੀ ਗੋ ਥੋਗੇ ਕਾ ਟੈਂਪਰੇਚਰ ਪੰਗ ਅਤਿ ਤਾਪਮਾਨ ਪੰਗ ਦਰਜੀ ਹਰਾਰਤ ਪੰਗ ਛਾਨੀ ਜ਼ਿਰਨਾਰੀ ਬਹੁਤ ਕਮ ਛਾ ਚੁ ਗਤੀ ਲਗਭਗ ਲਗਭਗ 100-150 ਡਿਗਰੀ ਮਾਈਨਸ 100-150 ਡਿਗਰੀ ਸੈਲਸੀਅਸ ਹੀ ਹਿਸਾਬ ਤਾਂ ਦੇਖਾ ਦਰਜ ਹਰਾਰਤ ਹੋ ਮਤ ਸੁਝੂ ਗਾਵਿਸ ਬਸੇ ਨਤੀ ਜ਼ਿੰਦਗੀ ਦੇਖਾ ਸਰਵਾਈਵ ਛਾ ਇਨਸਾਨੀ ਜ਼ਿੰਦਗੀ ਮੁਸ਼ਕਿਲ ਤੰਗ ਜੋ ਕਿ ਅਤਿ ਅੰਟਾਰਕਟਿਕਾ ਜੋ ਕਿ ਦੁਨੀਆ ਤੇ ਸਭਸੇ ਗ੍ਰਹਮੋ ਜਗ੍ਹਾ ਇਨੰਗ ਦੋਨ ਬਸੇ ਕਾਫੀ ਗੁਨਾ ਜ਼ਿਆਦਾ ਦੇਖਾ ਤਾਪਮਾਨ ਪੋ ਗ੍ਰਹਮ ਪੋ ਸਕੇਤੇ ਹੋ ਤੁਨ ਸੁਝੂ ਅਬ ਯੰਗ ਛੀ ਮਸਲਾ ਜਿਤਨਾ ਦੇ ਮਾਰਸੀ ਸਥੋਕ ਪਿਕਾ ਯੋਚਾਨਾ ਛੀ ਅਤੰਗਾ ਗੰਗਸੀ ਗੰਗਰੀ ਥੋਂ ਮਛਾ ਚੁਜੁਆ ਪੋਲਰ ਦੇ ਸਾਊਥਨ ਸਾਇਟੋਨਿਕਾ ਖੋਂ ਛੋ ਛੋ ਗੰਗਸੀ ਗੰਗਰੀ ਨਿਯੋਤਨ ਚੁਕ ਦਿਆਨਾ ਚੁਕਲਾ ਦੋ ਨਿਹਾਂ ਰੁਕ ਨਤਾਂ ਮਿਕਸ ਯੋਤਨ ਚੁਕ ਕਾਰਬਨ ਡਾਇਆਕਸਾਈਡ ਟੀ ਸੋਲਿਡ ਫਾਰਮ ਗਾਵਾ ਅਤੇ ਡਰਾਈ ਆਈਜ਼ਰ ਬਤੰਗ ਅੱਛਾ ਅੱਛਾ ਦੇ ਗੰਗ ਸੁਨ ਯੂ ਮੀ ਯੂ ਤਜੂ ਛਾ ਫੋਕ ਪਾ ਨਜ਼ਰ ਬਨਾ ਅਬ ਦਿਆਨੁ ਐਟਮੋਸਫੇਰਿਕ ਪ੍ਰੈਸ਼ਰ ਪੁ ਕਮ ਯੋਤ ਪੀ ਵਜਾ ਸਿਕਾ ਦੋ ਡਾਇਰੈਕਟ ਸਪਲੀਮੈਂਟ ਛਾ ਚੁਕ ਜੁਆ ਅਤਿ ਅਦੇ ਅਰਕਤ ਖਾਨ ਗੰਗ ਸੁਨ ਅਗਰ ਦਰਜ ਹਰਾਰਤ ਕੀ ਮੌਕਾ ਤੋ ਛੇ ਠੀਕ ਛਾਨਾ ਕਾ ਤੋ ਯਾ ਚੁਕਲਾ ਸੇ ਸਾਥੀ ਲੁਨੀ ਸੇ ਨੰਗੋਸ ਲੰਗ ਜ਼ੇਰ ਬਚਿਨ ਦੁ ਕੀ ਸੇ ਨੰਗੋਸ ਲੰਗ ਦਿਆਨਾ ਗੰਗਸ ਨਾ ਖਾ ਦੋ ਨੀ ਨੰਗੋਸ ਪਿਆਨੁ ਥੋਮਾ ਸੋਸ ਜ਼ੇਰ ਨੁ ਦਾ ਵੋਇ ਵੋ ਯੇ ਜ਼ੇਰ ਜ਼ਰ ਖਾਨੇ ਕੋ ਸੈਟੇਲਾਈਟ ਉਨੇਸ ਇਮੇਜ ਟ੍ਰਾਂਸ ਦੁਨੀਆ ਤੇ ਕੰਗਾ ਤਾਂ ਨਾਸਾ ਪੀ ਤਰਫ ਨਾ ਇਮੇਜ ਥੋਪਸਿਨ ਚੁਜੂ ਦਿਆਨਾ ਚੁਕਲਾ ਨਾ ਤਾਂ ਬਾਕੀ ਮਿਨਰਲਸ ਨਾ ਸਾਲਟ ਨੰਬੋ ਮਿਕਸ ਯੋਤ ਖਾਨੀ ਲਿਕੁਇਡ ਬ੍ਰਾਈਨ ਸੀ ਸ਼ਕਲੀ ਕਾ ਬ੍ਰਾਈਨ ਜ਼ਰ ਬਨਾ ਅਤਿ ਦਾ ਡਾਕਟੋ ਹੋਂ ਚਿੰ ਜੁਗਾ ਨਾ ਤਾਂ ਅਦੋਨੀ ਸ਼ਕਲਿਕਾ ਅਛੂ ਮਿਕਸ ਹੋਂਸੇ ਛਾਨੰਬੋ ਮਿਕਸ ਹੋਂਸੇ ਸਕੰਤੇ ਸ਼ਕਲ ਨਾ ਤਾਂ ਥੋਂ ਅਦੇ ਕਾ ਥੋਂ ਮਸੋਂ ਸਿੰ ਚੁਜੂ ਅਛਾ ਦੇ ਅਨੁ ਅਤਾ ਐਟਮੋਸਫੇਰਿਕ ਵੇਪਰ ਜ਼ਰਿੰਦੁ ਯਾਨੀ ਕਿ